ਤੇ ਸੋਨਿਹਾਲ ਸਤਿ ਸ਼੍ਰੀ ਅਕਾਲ। ਜੈਕਾਰੇ ਕੇ ਸਾਥ ਜੱਥਾ ਹੇਮਕੁੰਡ ਸਾਹਿਬ ਕੇ ਲਿਏ ਰਵਾਨਾ ਹੋ ਗਿਆ। ਮੰਜ਼ਿਲ ਦੂਰ ਹੈ, ਰਾਸਤਾ ਮੁਸ਼ਕਿਲ, ਲੇਕਿਨ ਜੋਸ਼ ਦੇਖੀਏ, ਚਿਹਰੋਂ ਪਰ ਉਤਸਾਹ ਦੇਖੀਏ, ਪੰਜਾਬ ਬੈਂਡ ਮਧੁਰ ਧੁਨ ਬਜਾ ਰਹੀ ਹੈ ਔਰ ਭਕਤੀ ਭਾਵ ਸੇ ਸੰਗਤ ਆਗੇ ਬੜ ਰਹੀ ਹੈ। ਯਹ ਤਸਵੀਰ ਹੈ ਗੋਬਿੰਦ ਘਾਟ ਗੁਰਦੁਆਰੇ ਕੀ, ਜਹਾਂ ਪੰਜ ਪਿਆਰੋ ਕੀ ਅਗਵਾਈ ਮੇਂ ਰਿਸ਼ੀਕੇਸ਼ ਸੇ ਚਲੇ ਜੱਥੇ ਨੇ ਆਰਾਮ ਕੀਆ ਔਰ ਫਿਰ ਯਹੀਂ ਸੇ ਆਗੇ ਕੀ ਯਾਤਰਾ ਸ਼ੁਰੂ ਹੋਈ। ਲੇਕਿਨ ਇਸ ਸੇ ਪਹਿਲੇ ਗੁਰਦੁਆਰੇ ਮੇਂ ਅਰਦਾਸ ਹੋਈ, ਸ਼ਬਦ ਕੀਰਤਨ ਹੁਆ।